0: ਵਈ ਅੱਜ ਫੇਰ
1: ਜਾ ਯਾਰ ਕੰਮ ਕਰ ਆਪਣਾ ਜਾ ਕੇ
2: ਦੇਰ ਹੋ ਰਹੀ ਹੈ ਤੁਝੇ ਕਾਲਜ ਸੇ
3: ਕਿਤਨੀ ਬਾਰ ਬੋਲਾ ਹੈ ਕਾਲਜ ਨਹੀਂ ਯੂਨੀਵਰਸਿਟੀ

0: ਹਾਂ ਬਈ ਅੱਜ ਫੇਰ
1: ਜਾ ਯਾਰ ਕੰਮ ਕਰ ਆਪਣਾ ਜਾ ਕੇ
2: ਦੇਰ ਹੋ ਰਹੀ ਹੈ ਤੁਝੇ ਕਾਲਜ ਦੇ
3: ਕਿਤਨੀ ਵਾਰ ਬੋਲਾ ਹੈ ਕਾਲਜ ਨਹੀਂ ਯੂਨੀਵਰਸਿਟੀ